ਸੀ ਆਹੀ ਕੋ ਨਬਜ਼ ਦਿਖਾਵੂ ਰੱਬ ਮੈਂ ਰੱਬ ਨੇ ਰਾਮ ਕੋ ਦਿਧਾਮ ਕੋ ਦਿਧਾਮ ਕੋ ਦਿਧਾਮ ਰੱਬ ਮੈਂ ਰੱਬ